0: ਸ੍ਰੀ ਅਕਾਲ
1: ਬਾਰੀ ਲੁਇਸ ਖੁਦਮਨਤਨ
2: ਬਿਆਨੀ ਬਾਸ਼
1: ਗੁਨਾਈਦਨ
2: ਸਬਾਹ ਅਲ ਖੈਰ
3: ਗੁਡ ਮਾਰਨ
4: ਕਲਚ ਬਖਮਖ ਰੇਡੀਓ
5: ਟੂ ਸੈਕਸੀ ਫੋਰ ਮਾਈ ਲਵ ਟੂ ਸੈਕਸੀ ਫੋਰ ਮਾਈ ਲਵ ਲਵਜ਼ ਗੋਇੰਗ ਟੂ ਲੀਵ ਮੀ